ski hologa enchen daftrang hiisen khulm khuroch imu balabu unin dara khulugo imu got ujur suurig alha balus yird barsin osil yum dolta yevch basi balakh yum kishashut shirigin hone daga shirigin khurant narj joshne jaltak shashren datre changane hulolgo changa ਇਹ ਸ਼ੇਰੀ ਤਰ ਸੋਗਾਤ ਪਤਲਵੇ ਨਿਗਨ ਉਦਰੀ ਉਰਹੂਈ ਚਾ ਚੰਗਾ ਨਿੰਦਨ ਜਲਰ ਸਾਜੇ ਇੰਨੇ ਠੁਰ ਤੋ ਚੰਗਾ ਨੇ ਜਸ਼ਨੇ ਬੋਦਲ ਅਰੋਸਨੇ ਸੂਲਰ ਤੇਹਾ ਤਿਰੂਸੋਤ ਮਨ ਜੂਈ ਦੂ ਦੂ ਸੰਜੀ ਸ਼ੌਈ ਲੋ ਸੋਗੇ ਤੋ ਅਤਲਾ ਸੰਜੀ ਸ਼ੌਈ ਲੋ ਸੋਤ ਸ਼ੋਤ ਪਾਗਾ ਓਲ ਵੇ ਤੂ ਬੈਨ